0: ਮਨ ਕੀ ਦੇਵਾਦਿਦੇਵ ਦੇਵ ਪੁਰੀ ਸਮਾਦੇਵ ਸਤਿਗੁਰੂ ਸਵਾਮੀ ਮਾਧਵਾਨੰਦ ਜੀ ਭਗਵਾਨ ਅਲਖ ਪੁਰੀ ਜੀ ਮਹਾਦੇਵ ਓਮ ਨਮੋ ਸ੍ਰੀ ਪ੍ਰਭੂ ਦੀਪ ਨਾਰਾਇਣਮ ਹਮ ਸਭ ਦਾਸ ਪ੍ਰਭੂ ਹਮ ਮੀਨਸ ਵੀ ਆਲ
1: ਹਮ ਸਮੈਨਾਮਿ ਸ਼ਿਖਨੀ
0: ਹਮ ਸਭ ਵੀ ਆਲ
1: ਹਮ
0: ਓਮ ਨਮੋ ਸ੍ਰੀ ਸ੍ਰੀ ਮੀਨਸ the victories or something
1: shri znamená vítězství
0: shri is properties
1: je to prospěch
0: personalities many things
1: mnoho věcí
0: om namo shri prabhu prabhu is the name of the god
1: prabhu je jméno boha
0: yes guru om namo shri prabhu Deep Narayanam. Deep is the light.
1: Deep je světlo.
0: And this light should be ever and ever.
1: A to světlo by mělo být navždy.
0: Not like this flame.
1: Jako tento plamen.
0: But all we in our heart, there is a flame.
1: Ale v srdci každého z nás je plamen.
0: Everyone we have day and night.
1: Každý z nás ho má ve dne i v noci.
0: And that day when this flame will go, it means gone.
1: A